0: ਹਾਂਜੀ ਜੀ ਸਰ ਸਰਬਾ ਕਾਲ ਜੁਗਮ ਦੇ ਨੈਕਸਟ ਕਾਲਰ ਆਫ ਦ ਸ਼ੋਕ ਸੂਜੀ ਅਸਲਾਮ ਵਾਲੇਕੁਮ ਜੀ ਬਿਲਕੁਲ ਠੀਕ ਠਾਕ ਦਾ ਵਕਤ ਮੂੰਗ ਸਰ ਸੂਕ ਦਿਓ ਦਾ ਕਿਮ ਜੁਨਾ ਹੈਲੋ ਜੀ ਦਾ ਵਕਤ ਮੂੰਗ ਸਰ ਸੂਕ ਦਿਓ ਦਾ ਕਿਮ
1: ਜੁਨਾ
0: ਹਾਂਜੀ ਅੱਛਾ

0: ਬਿਲਕੁਲ ਯੋ ਜਹਾਨ ਮਨ ਕੀ ਯੋ ਨੜੇ ਮਨ ਕੀ ਸ਼ਾਮ ਬਿਲਕੁਲ ਚਰਚਾ ਚਰਚਾ ਪ੍ਰੋਗਰਾਮ ਮਨ ਕੀ ਯੋ ਨੜੇ ਮਨ ਕੀ ਸਿਨੇਮਾ ਪ੍ਰੋਗਰਾਮ ਕਮ ਅਜ ਕਮ ਦੋ ਘੰਟੇ ਲਾਸਟ ਮਿੰਟਾ ਬਿਲਕੁਲ ਬਰਦਾਸ਼ਤ ਟੋਲੀ ਯੋ ਜਹਾਨ ਬਿਲਕੁਲ ਪਤਾ ਦੋ ਘੰਟੇ ਹੋ ਬਿਖੀ ਦਾਸ ਨਾ ਪੋਸ਼ ਹੋਏ ਸਰਸਰੰਗੇ ਤੇਰੇ ਸੁਲੇ ਸਰੰਗੇ ਕਿਸੇ ਲੋੜੇ ਸਰੰਗੇ ਉਸ ਟੋਲਾ ਰੁਦਿੰਗੇ ਟੋਲ ਲਿਸਨਰ ਬਿਲਕੁਲ ਤੇ ਸੁਮਰਹਾ ਜ਼ਮਾਨਾ ਨਾ ਗੁਸ਼ ਕਰਿਆ ਗੋ ਦੀ ਰੋਜ਼ ਤਾ ਮੰਨਾ ਕਿ ਯੋ ਨੜੇ ਮੰਨਾ ਕਿ ਬਿਲਕੁਲ ਦੇ ਮਿਸ ਪ੍ਰੋਗਰਾਮ ਦੇ ਮਿਸ ਖਬਰ ਹੈ ਦੇ ਮਿਸ ਕਿਸੇ ਦੇ ਬਰਦਾਸ਼ਤ ਕਰ ਲੈ ਇਨ ਸਲਾਮੀ ਟੋ ਕੋਸ਼ਰ ਦਾ ਵੀ ਕਹਿਣਾ ਕਿ ਰੋਜ਼ ਪ੍ਰੋਗਰਾਮ ਕੀ ਜੇ ਟੋਲ ਯਾਰ ਸਰਾ ਖਵਾਸ਼ ਕੀ ਡੇਰ ਜੋ ਤਮਨਾ ਯੋ ਨਾਨੇ ਮਨਾ ਯੋ ਜਹਾਨ ਮਨਾ ਸਪੈਸ਼ਲ ਥੈਂਕਸ ਟੂ ਖਮੋਸ਼ ਲਿਸਨਰ ਅੱਜ ਦੇ ਕਿਮ ਕਿਮ ਜੀ ਜਨ ਦੇ ਕਰੈਕਟ ਹੈ ਯਾ ਦੇ ਬਨੇ ਗੁਲ ਦੀ ਯਾ ਸ਼ਮਾਲੀ ਜ਼ਰਤਾਨ ਜਨਮੀ ਜ਼ਰਤਾਨ ਰਜ਼ਮਾ ਕੀ ਆਵਰ ਸਰ ਸਰ ਕਿਮ ਦੀ ਕਿਮ ਕਿਮ ਦੇ ਦਗ ਦੁਸਲ ਦੀ ਯਾ ਦੇਨੇ ਲਫਾ ਕਦੇ ਹੋਂਗੂ ਦੀ ਯਾ ਦੇਨੇ ਲਫਾ ਕਦੇ ਸਰ ਸਰ ਦੀ ਤਿਰਾ ਦੀ ਔਰ ਅਗਜ਼ੀ ਦੀ ਸਤਾਸ ਕਿਮ ਦੀ ਕਨਾ ਦੇ ਮੀਆਂ ਵਾਲੀ ਲਿਸਨਰ ਦੀ ਦਾਸ ਔਰ ਸਰ ਸਰ ਕਿਮ ਦੀ ਕਨਾ ਯਾਨੀ ਯਾਨੀ ਯਾਨੀ ਦੇ ਦਾਸ ਟੰਗ ਤੇ ਮੇਰਾ ਉਦਰ ਸਿਰ ਅਗੇ ਤਹਾ ਯੋ ਨੜੇ ਮਨ ਯੋ ਜਹਾਨ ਮਨ ਨਾ ਕੀ ਜੀ ਬਿਲਕੁਲ ਅਰਵਿੰਦ ਸੁਪਰ ਹਾਂ ਦੀ ਮੇਰਾ ਅਰਵਿੰਦ ਦੀ ਸੁਪਰ ਹਾਂ ਲਿਸਨਰ ਦੀ ਬਿਲਕੁਲ ਸਪੈਸ਼ਲ ਦਾ ਪ੍ਰੋਗਰਾਮ ਅਥੇ ਤੇ ਪਰਾ ਉਹ ਕਹਿਣਾ ਚਾਰਾ ਬਿਲਕੁਲ ਲਲਾ ਮਾਇਸ ਹੈ ਨਸ਼ੀ ਚਾਰਾ ਸਨੋ ਦੇਮੋ ਪ੍ਰੋਗਰਾਮ ਸੋਕੀ ਮੈਂ ਬਿਲਕੁਲ ਇਸਲਾ ਚੋਰ ਤਾਂ ਮੇਰੇ ਮੌਜੂਦ ਵੀ ਕਹਿੰਦੇ ਦੇਮੋ ਮਾਰੇ ਰੀਲਸ ਕਿ ਦਾਵੋ ਦਸ ਬਦਲ ਬਦਲ ਉਧਰ ਲੱਗ ਦਲਾ ਵੀ ਉਹ ਬਾਦ ਸਕਲ ਕਲ ਟਾਈਮ ਦਸ ਹੋਈ ਕਹਿਣਾ ਸਿਦਾ ਪੁਕਸ਼ ਰੁਧਰ ਮੀ ਤੇ ਪਹਾਰ ਹਲਾਰ ਸੇ ਦੇ ਮੀ ਦਖਲ ਲਿਸਨਰ ਦੇ ਖਲ ਸਮਾਈ ਤਰਾ ਹਾਜ਼ਰੀ ਜੋ ਤੇ ਤਰਾ ਹੋ ਤਾ ਬਰ ਸਮਰਾ ਹਲ ਲਿਸਨਰ ਸਮਰਾ ਸਮਾਈਂਦੀ ਟੋਲ ਯੋ ਜਹਾਨ ਨਾ ਕਿ ਯੋ ਨਾੜੇ ਮਨ ਨਾ ਕਿ ਸਵਾਂ ਸੇ ਸਮਰਾ ਹਰ ਵਿਦਿੰ ਕਿ ਟੋਲ ਨਾ ਉਮੀਦ ਦਸ ਕਿ ਕਹਿਣਾ ਤੇ ਪਾਖਿਰ ਸੇ ਜਨਾ ਉੜ ਸੇ ਜਦਾ ਤਾ ਅਸ ਕੇ ਵਿਚਾਰਾ ਸੇ 12 ਵਜੇ ਸੋ ਗੁੱਡ ਨਾਈਟ ਹੋ ਕਿ ਹੋਤਲ ਯਾ ਗੁੱਡ ਨਾਈਟ ਨਾ ਕਿ ਗੁੱਡ ਨਾਈਟ ਸੇ ਕਹਿਣਾ ਆਚਾਰਾ ਕੀ ਰਕੀ ਬਾਜ਼ੀ ਕਰ ਰਿਹਾ ਅਕਸ਼ਰ ਰਕੀ ਬਾ ਉਰ ਵਕਨਾ ਬਿਆ ਤਾ ਅਕਸ਼ਰ ਰਗਲੇ
1: ਜਵਨ ਕੇ ਹਜ਼ਾਰ ਖੜੇ ਅਮਾ ਮਾ ਵਸੀਅਤ ਤੇ ਹੋ ਰਕੀ ਬੋ ਜਨਾ ਮਾ ਪ੍ਰਿਕ ਦੇ ਜ਼ੈ ਪੰਜ